ਯਾਹੂ ਆਟਾ ਕੋਣੀ ਮਲਾ ਜੰਗਲੀ ਮਾਂ ਵਾ ਪਾਗਲ ਮਜਨੂ ਮਾਣਾ ਆਟਾ ਕੋਣੀ ਮਲਾ ਜੰਗਲੀ ਮਾਣਾ ਵਾ ਪਾਗਲ ਮਜਨੂ ਮਾਣਾ ਮੀ ਪ੍ਰੇਮ ਦੀਵਾਨ।